0: 3ZZ 92.3 FM
1: ਤੇ ਰੇਡੀਓ 3ZZ 92.3 FM ਤੇ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਅੱਜ ਦਾ ਪ੍ਰੋਗਰਾਮ ਪੇਸ਼ ਕਰਨ ਲਈ ਮੈਂ ਹਰਬੀਰ ਸਿੰਘ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਬਦ ਕੀਰਤਨ, ਖਬਰਾਂ, ਗੀਤ ਸੰਗੀਤ ਤੋਂ ਇਲਾਵਾ ਕੁਝ ਗੱਲਬਾਤ, ਕੁਝ ਰਿਪੋਰਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਲਓ ਗੁਰਬਾਣੀ ਦੇ ਪਾਵਨ ਸ਼ਬਦ ਨਾਲ ਕਰਦੇ ਹਾਂ।

0: ਸਮਾਂ ਹੋ ਗਿਆ ਹੈ ਇਤਨੀ ਹਾਜ਼ਰੀ ਪ੍ਰਵਾਨ ਕਰਾਉਣਾ। ਮਰਹੂਮ ਸ਼ਖਸੀਅਤ ਸੁਰਾਂ ਦੇ ਸਮਰਾਟ ਗੁਰਮਤਿ ਸੰਗੀਤ ਦੇ ਧਨੀ ਬੁਲੰਦ ਆਵਾਜ਼ ਦੇ ਮਾਲਕ, 90 ਸਾਲ ਦੀ ਉਮਰ ਤੱਕ ਵੀ ਉਹਨਾਂ ਦੀ ਆਵਾਜ਼ ਉਂਝੀ ਰਹੀ ਜਿਵੇਂ ਬਚਪਨ ਸੀ। ਉਂਝ ਤਾਂ ਸਾਰੇ ਕੀਰਤਨੀ ਸਤਿਕਾਰਯੋਗ ਨੇ ਜੋ ਗੁਰੂ ਦੇ ਲੜ ਲੱਗੇ ਨੇ, ਜੋ ਬਾਣੀ ਪੜ੍ਹਦੇ ਨੇ, ਪਰ ਐਸੀਆਂ ਰੂਹਾਂ ਵਾਰ ਵਾਰ ਨਹੀਂ ਆਉਂਦੀਆਂ ਜੋ ਸਾਡੇ ਰੋਲ ਮਾਡਲ ਨੇ, ਜਿਨ੍ਹਾਂ ਨੂੰ ਗੁਣੀ ਜਨ ਖਾਸ ਕਰਕੇ ਕੀਰਤਨੀਏ ਹਯਾਤੀਆਂ ਤੱਕ ਯਾਦ ਰੱਖਣਗੇ। ਕਿਸੇ ਦੀ ਇੱਕ ਗਲਤੀ ਲਈ ਉਹਦੇ ਗੁਣਾਂ ਨੂੰ ਭੁੱਲ ਨਹੀਂ ਜਾਈਦਾ। ਉਂਝ ਵੀ ਸਿੱਖ ਕੌਮ ਦੀ ਬੁਨਿਆਦ 'ਤੇ ਇਹ ਹੀ ਕਹਿੰਦੇ ਹਾਂ ਅਸੀਂ, ਭਾਵੇਂ ਮੰਨਦੇ ਨਹੀਂ, ਦੇਖ ਕੇ ਅੰਡਿੱਠ ਕੀਤਾ ਅਤੇ ਸਰਬੱਤ ਦਾ ਭਲਾ, ਕਾਸ਼ ਅਸੀਂ ਇਸ 'ਤੇ ਅਮਲ ਵੀ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਤੁਸੀਂ ਹੁਣੇ ਸ਼ਬਦ ਸਰਵਣ ਕਰ ਰਹੇ ਸੀ ਅਤੇ ਹੁਣ ਪੇਸ਼ ਕਰਨ ਜਾ ਰਹੇ ਖਬਰਾਂ। ਏਅਰ ਇੰਡੀਆ ਦੀ ਫੁਕੇਟ ਦਿੱਲੀ ਉਡਾਣ ਦੇ ਹਵਾ ਦੇ ਤੇਜ਼ ਝਟਕਿਆਂ ਦੌਰਾਨ ਲਗਭਗ 300 ਫੁੱਟ ਹੇਠਾਂ ਆਉਣ ਅਤੇ 17 ਲੋਕਾਂ ਦੇ ਜ਼ਖਮੀ ਹੋਣ ਦੇ ਕੁਝ ਦਿਨਾਂ ਬਾਅਦ ਇਸ ਦੇ ਇੱਕ ਪਾਇਲਟ ਵੱਲੋਂ ਲਾਜ਼ਮੀ ਪੋਸਟ ਫਲਾਇੰਗ ਡਰੱਗ ਟੈਸਟ ਵਿੱਚ ਕਥਿਤ ਤੌਰ 'ਤੇ ਫੇਲ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਏਅਰ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਸਨੂੰ ਅਜੇ ਤੱਕ ਇਸ ਪ੍ਰੀਖਣ ਦੀ ਰਿਪੋਰਟ ਨਹੀਂ ਮਿਲੀ ਹੈ ਅਤੇ ਇਸ ਲਈ ਉਹ ਇਸ ਨਤੀਜੇ ਦੀ ਪੁਸ਼ਟੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਡਰੱਗ ਟੈਸਟ ਫੇਲ ਹੋਣ ਦੀ ਇਸ ਖਬਰ ਨੇ ਫਲਾਈਟ AI-2379 ਦੀ ਜਾਂਚ ਦੇ ਵਿੱਚ ਇੱਕ ਹੋਰ ਨਵਾਂ ਪਹਿਲੂ ਜੋੜ ਦਿੱਤਾ ਜੋ 4 ਅਗਸਤ ਨੂੰ ਟਰਬੂਲੈਂਸ ਦਾ ਸ਼ਿਕਾਰ ਹੋ ਗਈ ਸੀ ਅਤੇ ਅਚਾਨਕ ਉਚਾਈ ਘੱਟ ਹੋਣ ਤੋਂ ਬਾਅਦ ਦਿੱਲੀ ਦੇ ਵਿੱਚ ਸੁਰੱਖਿਅਤ ਉਤਰੀ ਸੀ। ਏਅਰ ਇੰਡੀਆ ਨੇ ਕਿਹਾ ਕਿ ਪ੍ਰੋਟੋਕੋਲ ਦੇ ਤਹਿਤ ਪੋਸਟ ਫਲਾਇੰਗ ਸਕ੍ਰੀਨਿੰਗ ਕੀਤੀ ਗਈ ਸੀ ਪਰ ਨਤੀਜੇ ਉਸਦੇ ਨਾਲ ਸਾਂਝੇ ਨਹੀਂ ਕੀਤੇ ਗਏ। ਅਮਰੀਕਾ ਦੇ ਅਲਾਸਕਾ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸਦਾ ਦੀ ਰਿਕਟਰ ਸਕੇਲ 'ਤੇ ਤੀਬਰਤਾ 5 ਮਾਪੀ ਗਈ ਹੈ। ਜਾਣਕਾਰੀ ਅਨੁਸਾਰ ਅਲਾਸਕਾ ਵਿੱਚ ਭੂਚਾਲ ਦੇ ਜ਼ੋਰਦਾਰ ਝਟਕੇ ਆਏ। ਅਮਰੀਕਾ ਦਾ ਰਵੱਈਆ ਸੁਧਰਨ ਤੋਂ ਬਾਅਦ ਹੀ ਇਰਾਨ ਹਰਮੁਜ਼ ਜਲਮਾਰਗ ਨੂੰ ਖੋਲ੍ਹਣ ਦਾ ਇਰਾਦਾ ਰੱਖਦਾ ਹੈ। ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਹੋਮਸ ਜਲਮਾਰਗ ਉਦੋਂ ਤੱਕ ਨਹੀਂ ਖੁੱਲ੍ਹੇਗਾ ਜਦੋਂ ਤੱਕ ਅਮਰੀਕਾ ਆਪਣਾ ਰਵੱਈਆ ਨਹੀਂ ਸੁਧਾਰਦਾ। ਕੌਂਸਲ ਦੇ ਸਕੱਤਰ ਅਤੇ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਮੁਹੰਮਦ ਬਾਗਰ ਜ਼ੋਲਾ ਪਦਰ ਨੇ ਹਵਾਲੇ ਦੇ ਨਾਲ ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਇਹ ਬਿਆਨ ਜਾਰੀ ਕੀਤਾ ਹੈ ਜਿਸ ਨਾਲ ਇਸ ਮਾਰਗ ਦੇ ਪ੍ਰਬੰਧਨ ਅਤੇ ਆਵਾਜਾਈ ਨੂੰ ਲੈ ਕੇ ਚੱਲ ਰਹੀਆਂ ਗੱਲਬਾਤਾਂ ਦੇ ਵਿੱਚ ਨਵਾਂ ਮੋੜ ਆ ਸਕਦਾ ਹੈ। ਪੰਜਾਬ ਦੇ ਸਤਲੁਜ ਤੇ ਸਵਾ ਦਰਿਆਵਾਂ ਵਿਚਕਾਰੋਂ ਗੈਰ ਕਾਨੂੰਨੀ ਤਰੀਕੇ ਨਾਲ ਕੱਢੀ ਗਈ ਰੇਤ ਅਤੇ ਬਜਰੀ ਨੂੰ ਜਾਇਜ਼ ਸਾਬਤ ਕਰਨ ਲਈ ਹਿਮਾਚਲ ਪ੍ਰਦੇਸ਼ ਤੋਂ ਪ੍ਰਾਪਤ ਕੀਤੇ ਜਾ ਰਹੇ ਫਰਜ਼ੀ GST ਬਿੱਲਾਂ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ। ਇਸ ਗੰਭੀਰ ਮਾਮਲੇ ਨੇ ਹੁਣ ਪੰਜਾਬ ਦੇ ਮਾਈਨਿੰਗ ਵਿਭਾਗ ਅਤੇ ਹਿਮਾਚਲ ਪ੍ਰਦੇਸ਼ ਦੇ ਟੈਕਸ ਅਧਿਕਾਰੀਆਂ ਦਾ ਧਿਆਨ ਖਿੱਚ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਪੜ ਜ਼ਿਲ੍ਹੇ ਦੇ ਕਾਨੂੰਨੀ ਮਾਈਨਿੰਗ ਥਾਵਾਂ 'ਤੇ ਓਪਰੇਟਰਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਕਿ ਨਜਾਇਜ਼ ਤਰੀਕੇ ਨਾਲ ਕੱਢਿਆ ਗਿਆ ਸਮਾਨ ਬਹੁਤ ਘੱਟ ਕੀਮਤਾਂ 'ਤੇ ਮਾਰਕੀਟ ਵਿੱਚ ਵੇਚਿਆ ਜਾ ਰਿਹਾ ਜਿਸ ਕਾਰਨ ਉਹਨਾਂ ਦੀ ਕਾਨੂੰਨੀ ਵਿਕਰੀ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਦਾ ਮਾਲਵੇ ਦੇ ਵਿੱਚ ਤੇਜ਼ੀ ਦੇ ਨਾਲ ਗ੍ਰਾਫ ਵਧਣ ਲੱਗਾ। ਜਥੇਬੰਦੀ ਵੱਲੋਂ ਜਿਸ ਤਰ੍ਹਾਂ ਮਾਲਵੇ ਨੂੰ ਮਿੱਥ ਕੇ ਆਪਣੀਆਂ ਸਰਗਰਮੀਆਂ ਵਿੱਢ ਰੱਖੀਆਂ ਹਨ ਉਸ ਤੋਂ ਲੱਗਦਾ ਹੈ ਕਿ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਆਪਣੇ ਪੈਰ ਪਸਾਰਨ ਲਈ ਪੂਰੀ ਤਰ੍ਹਾਂ ਦ੍ਰਿੜਾ ਹੈ। ਮਾਲਵੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੀਆਂ ਮੀਟਿੰਗਾਂ ਵਿੱਚ ਜਿਸ ਤਰ੍ਹਾਂ ਵੱਡੇ ਇਕੱਠ ਦੇਖਣ ਨੂੰ ਮਿਲ ਰਹੇ ਹਨ ਉਸ ਤੋਂ ਵਿਰੋਧੀ ਪਾਰਟੀਆਂ ਭੈ ਦੇ ਵਿੱਚ ਦਿਖਾਈ ਦੇ ਰਹੀਆਂ ਹਨ। ਜਿੱਥੇ ਵੱਡੇ ਆਗੂ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਵਾਰਸ ਪੰਜਾਬ ਦੇ ਦਲ ਨਾਲ ਜੁੜਨ ਲੱਗੇ ਹਨ ਉੱਥੇ ਨੌਜਵਾਨ ਵਰਗ ਵਿੱਚ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਲਵਾ ਖੇਤਰ ਦੇ ਵਿੱਚ 69 ਵਿਧਾਨ ਸਭਾ ਹਲਕੇ ਹਨ। ਪੰਜਾਬ ਦੇ ਸਭ ਤੋਂ ਵੱਡੇ ਖੇਤਰ ਅਤੇ ਰਾਜਨੀਤਿਕ ਤੌਰ 'ਤੇ ਅਹਿਮ ਹਿੱਸੇ ਵਜੋਂ ਜਾਣਿਆ ਜਾਂਦਾ ਮਾਲਵਾ ਪੰਜਾਬ ਦੀ ਸਰਕਾਰ ਦੇ ਗਠਨ ਦੇ ਮਾਮਲੇ ਵਿੱਚ ਆਪਣਾ ਅਹਿਮ ਯੋਗਦਾਨ ਵੀ ਪਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰਬਾਣੀ ਨੂੰ ਪੂਰੀ ਮਾਨਵਤਾ ਲਈ ਸਰਬ ਸਾਂਝੀ ਮਾਫ਼ ਕਰਨਾ ਗੁਰਬਾਣੀ ਪੂਰੀ ਮਾਨਵਤਾ ਲਈ ਸਰਬ ਸਾਂਝੀ ਹੈ ਤੇ ਇਸ ਦੇ ਪ੍ਰਸਾਰਣ ਉੱਤੇ ਕਿਸੇ ਵੀ ਤਰ੍ਹਾਂ ਦਾ ਵਪਾਰਕ ਜਾਂ ਕਾਰੋਬਾਰੀ ਹਿੱਤ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਲ ਮਕਸਦ ਪੂਰੀ ਦੁਨੀਆਂ ਵਿੱਚ ਗੁਰਬਾਣੀ ਦਾ ਪਵਿੱਤਰ ਸੁਨੇਹਾ ਘਰ ਘਰ ਪਹੁੰਚਾਉਣਾ ਹੈ। ਉਹਨਾਂ ਆਖਿਆ ਕਿ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਸਭ ਨੂੰ ਮਿਲਣਾ ਚਾਹੀਦਾ ਹੈ ਤੇ ਇਸ ਨੂੰ ਕਿਸੇ ਖਾਸ ਚੈਨਲ ਜਾਂ ਵਪਾਰਕ ਦਾਇਰੇ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਨੂੰ 10 ਦਿਨਾਂ ਦੀ ਪਰੋਲ ਦੇਣ ਵਾਸਤੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਣ ਦਾ ਸਵਾਗਤ ਕੀਤਾ ਹੈ ਤੇ ਕਿਹਾ ਕਿ ਅਜਿਹੇ ਮਾਮਲੇ ਮਨੁੱਖਤਾ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ ਹਨ। ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੀ ਬਿਮਾਰ ਮਾਤਾ ਦੀ ਸੰਭਾਲ ਵਾਸਤੇ 10 ਦਿਨਾਂ ਦੀ ਪਰੋਲ ਦੇਣ ਦੀ ਵਕਾਲਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਚੁੱਕੇ ਗਏ ਇਸ ਕਦਮ ਦੀ ਸਮੁੱਚੀ ਸਿੱਖ ਸੰਗਤ ਸ਼ਲਾਘਾ ਕਰਦੀ ਹੈ ਤੇ ਉਹਨਾਂ ਦਾ ਇਸ ਵਾਸਤੇ ਧੰਨਵਾਦ ਵੀ ਕਰਦੀ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸੰਬਲਪੁਰ ਤੋਂ ਸੰਸਦ ਮੈਂਬਰ ਧਰਮਿੰਦਰ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਨੀਟ ਪੇਪਰ ਲੀਕ ਮਾਮਲੇ ਦੌਰਾਨ ਚੱਲੇ ਪ੍ਰਦਰਸ਼ਨਾਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਸ ਕਰਕੇ ਉਹਨਾਂ ਨੂੰ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਹੋਏ ਭਾਰੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਅਸਤੀਫਾ ਦੇਣ ਤੋਂ ਠੀਕ 2 ਹਫ਼ਤਿਆਂ ਬਾਅਦ GM ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਆਪਣੀ ਚੁੱਪ ਤੋੜੀ। ਉਹਨਾਂ ਨੇ ਕਿਹਾ ਕਿ ਜੈਨਜ਼ੀ ਸਾਡੇ ਬੱਚੇ ਹਨ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਉਹਨਾਂ ਦਾ ਆਪਣਾ ਕੋਈ ਨਿੱਜੀ ਸਵਾਰਥ ਨਹੀਂ ਸੀ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਪ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਝਾਰਖੰਡ ਦੇ ਵਿੱਚ ਭਰਤੀ ਪ੍ਰੀਖਿਆਵਾਂ ਦੇ ਵਿੱਚ ਕਥਿਤ ਬੇਨਿਯਮੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਸੂਬਾ ਸਰਕਾਰ ਵਿਚਕਾਰ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਰਾਂਚੀ ਦੇ ਸਟੇਟ ਗੈਸਟ ਹਾਊਸ ਦੇ ਵਿੱਚ ਗੱਲਬਾਤ ਦਾ 6ਵਾਂ ਦੌਰ ਹੈ। ਵਿਰੋਧੀਆਂ ਦਾ ਵਿਰੋਧ ਪ੍ਰਦਰਸ਼ਨ ਐਤਵਾਰ ਨੂੰ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਉੱਥੇ ਹੀ 6 ਪ੍ਰਦਰਸ਼ਨਕਾਰੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਵੀ ਬੈਠ ਗਏ ਹਨ। ਇਸ ਦੇ ਨਾਲ ਹੀ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਖਤਮ ਹੁੰਦੀਆਂ ਨੇ। ਚਲੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇਹ ਗੀਤ।
2: ਬਹੁਤ ਭੋਗਿਆ ਬਾਪੂ ਏ ਦੌਰ ਫਕੀਰੀ ਦਾ, ਪੱਲੇ ਕੁਝ ਨਹੀਂ ਪੈਂਦਾ, ਕੀਤੀ ਮਿਹਨਤ ਦੂਰੀ ਤੀਰੀ ਦਾ, ਮਿਲਣੀ ਸ਼ੌਹਰਤ ਵੱਖਰੀ ਏ ਜੇ ਕਿਧਰੇ ਪੈ ਗਿਆ ਹੱਥ ਵਜ਼ੀਰੀ ਦਾ। ਜ਼ਿੰਦਗੀ 'ਚ ਕਿਸਾਨਾਂ ਦਾ ਉਹ ਪੁੱਤ ਜੋ ਮਿਹਨਤ ਕਰਦਾ ਏ, ਜ਼ਿੰਦਗੀ ਦੇ ਨਾਲ ਜੱਦੋਜਹਿਦ ਕਰਦਾ ਏ, ਪਰ ਉਹ ਜ਼ਮੀਨ ਦੇ ਨਾਲ ਮੁਹੱਬਤ ਕਈ ਵਾਰ ਤਬਦੀਲੀਆਂ ਨੂੰ ਨਿਉਤਾ ਵੀ ਦਿੰਦੀ ਏ। ਇੱਕ ਜੱਟ ਜਦੋਂ ਜੱਟ ਅਤੇ ਜ਼ਮੀਨ ਦੀ ਗੱਲ ਕਰਦਾ ਹੈ ਤਾਂ ਫਿਰ ਉਸਦੀ ਰੰਗਤ ਅਤੇ ਉਸਦਾ ਗਾਣਾ ਦੂਨ ਸਵਾਇਆ ਹੋ ਜਾਂਦਾ ਹੈ। ਪੰਜਾਬੀਆਂ ਦਾ ਚਹੇਤਾ ਗਾਇਕ ਬੱਬੂ ਮਾਨ।

ਹਾਂਜੀ, ਤੁਸੀਂ ਹੁਣੇ ਸੁਣੇ ਸੀ ਗੀਤ, ਤੇ ਹੁਣ ਆਪ ਜੀ ਦੇ ਨਾਲ ਖਾਸ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ, ਜੋ ਕਿ ਆਸਟ੍ਰੇਲੀਅਨ ਮਰਦਮਸ਼ੁਮਾਰੀ ਯਾਨੀ ਕਿ ਸੈਂਸਸ ਦੇ ਬਾਰੇ ਹੈ। ਆਸਟ੍ਰੇਲੀਆ ਦੀ ਮਰਦਮਸ਼ੁਮਾਰੀ 2026 ਜੋ ਹੈ ਉਹ ਹੋਣ ਜਾ ਰਹੀ ਹੈ। 2021 ਦੀ ਆਸਟ੍ਰੇਲੀਅਨ ਮਰਦਮਸ਼ੁਮਾਰੀ 'ਚ ਪੰਜਾਬੀ ਬੋਲੀ ਆਸਟ੍ਰੇਲੀਆ 'ਚ ਬੋਲੀਆਂ ਜਾਂਦੀਆਂ ਸੈਂਕੜੇ ਜ਼ੁਬਾਨਾਂ ਵਿੱਚੋਂ 5ਵੇਂ ਸਥਾਨ 'ਤੇ ਆਈ ਸੀ। ਅੰਕੜਾ ਵਿਭਾਗ ਮੁਤਾਬਕ ਇਸ ਮੁਲਕ 'ਚ ਸਿੱਖਾਂ ਦੀ ਗਿਣਤੀ 2,10,397 ਸੀ। ਸਭ ਤੋਂ ਵੱਧ ਸਿੱਖ ਵਜੋਂ ਵਿਕਟੋਰੀਆ ਸੂਬੇ ਦੇ ਵਿੱਚ ਗਿਣਤੀ ਦਰਜ ਹੋਈ ਸੀ। 5 ਸਾਲ ਦੇ ਵਕਫੇ ਮਗਰੋਂ ਮੁੜ ਆਸਟ੍ਰੇਲੀਅਨ ਮਰਦਮਸ਼ੁਮਾਰੀ ਜਾਰੀ ਹੈ ਅਤੇ ਇਸ ਦੇ ਬਾਰੇ ਆਪ ਸਭ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਇਸ ਦੇ ਵਿੱਚ ਜੋ ਇਹ ਮਰਦਮਸ਼ੁਮਾਰੀ 2026

0: ਦੇ ਵਿੱਚ ਹੋਣ ਜਾ ਰਹੀ ਹੈ। ਇਸ ਵਿੱਚ ਘਰਾਂ ਲਈ ਇਸ ਵਿੱਚ ਘਰਾਂ ਵਿੱਚ ਫੋਰਮ ਭੇਜੇ ਜਾ ਰਹੇ ਨੇ। ਸਾਰੇ ਪ੍ਰਸ਼ਨਾਂ ਬਾਰੇ ਜਾਣਕਾਰੀ ਦੇਣੀ ਫੈਸਲਾ ਤੁਹਾਡੇ ਉੱਪਰ ਹੈ, ਪਰ ਇਸ ਫੋਰਮ ਵਿਚਲੇ ਪ੍ਰਸ਼ਨ 21, 23 ਤੇ 24 ਮੁਲਕ 'ਚ ਤੁਹਾਡੀ ਹੋਂਦ ਦਰਸਾਉਣ ਲਈ ਅਤਿ ਲਾਜ਼ਮੀ ਹਨ। ਜੇ ਤੁਸੀਂ ਆਪਣੇ ਆਪ ਨੂੰ ਪੰਜਾਬ ਤੋਂ ਯਾਨੀ ਕਿ ਪੰਜਾਬੀ ਜ਼ੁਬਾਨ ਬੋਲਦੇ ਔਰ ਸਿੱਖ ਧਰਮ ਦੇ ਨਾਲ ਜੁੜੇ ਹੋਏ ਦਰਸਾਉਂਦੇ ਹੋ ਤਾਂ ਇਹ ਉੱਤਰ ਕੁਝ ਇਸ ਤਰ੍ਹਾਂ ਹੋਣਗੇ। ਪ੍ਰਸ਼ਨ 21 ਦਾ ਉੱਤਰ ਆਪਣੇ ਘਰ 'ਚ ਬੋਲੀ ਜਾਂਦੀ ਜ਼ੁਬਾਨ ਬਾਰੇ ਹੈ, ਜਿਸ ਦਾ ਉੱਤਰ ਪੰਜਾਬੀ ਚੁਣੋ। ਪ੍ਰਸ਼ਨ 23 ਤੁਹਾਡੀਆਂ ਜੜ੍ਹਾਂ ਦੇ ਬਾਰੇ ਹੈ, ਜਿਸ ਦਾ ਉੱਤਰ ਪਹਿਲੇ ਖਾਨੇ ਦੇ ਵਿੱਚ ਸਿੱਖ ਤੇ ਇਸ ਦੇ ਦੂਜੇ ਖਾਨੇ ਦੇ ਵਿੱਚ ਪੰਜਾਬੀ ਭਰੋ। ਪ੍ਰਸ਼ਨ 24 ਤੁਹਾਡੇ ਧਰਮ ਬਾਰੇ ਹੈ, ਜਿਸ ਦਾ ਉੱਤਰ ਸਿੱਖਿਜ਼ਮ ਲਿਖਣਾ ਚਾਹੀਦਾ ਹੈ। ਇਹ ਜੋ ਜਾਣਕਾਰੀ ਇਹ ਤਾਂ ਤੁਹਾਡੇ ਉੱਪਰ ਹੈ ਕਿ ਤੁਸੀਂ ਆਪਣੀ ਇਸ ਜਨਗਣਨਾ ਦੇ ਵਿੱਚ ਕੀ ਪਾਉਣਾ ਚਾਹੁੰਦੇ ਹੋ, ਪਰ ਅਸੀਂ ਉਹਨਾਂ ਸਰੋਤਿਆਂ ਦੀ ਮਦਦ ਕਰਨਾ ਚਾਹੁੰਦੇ ਹਾਂ ਜੋ ਕਿ ਆਪਣੇ ਆਪ ਨੂੰ ਪੰਜਾਬੀ ਜ਼ੁਬਾਨ ਨਾਲ ਜੁੜੇ ਹੋਏ ਅਤੇ ਸਿੱਖ ਧਰਮ ਦੇ ਪੈਰੋਕਾਰ ਆਪਣੇ ਆਪ ਨੂੰ ਮੰਨਦੇ ਨੇ, ਸੋ ਉਹਨਾਂ ਦੇ ਲਈ ਇਹ ਖਾਸ ਤੌਰ ਦੇ ਉੱਪਰ ਜੋ ਜਾਣਕਾਰੀ ਹੈ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਦਾ ਉੱਤਰ ਜੋ ਹੈ ਉਹ ਇਸ ਹਿਸਾਬ ਨਾਲ ਦਿਓ। ਅਸੀਂ ਇੱਕ ਵਾਰ ਫਿਰ ਆਪ ਜੀ ਦੀ ਜਾਣਕਾਰੀ ਲਈ ਦੱਸ ਰਹੇ ਹਾਂ ਕਿ ਪ੍ਰਸ਼ਨ 21 ਦਾ ਉੱਤਰ ਤੁਹਾਡੇ ਘਰ 'ਚ ਬੋਲੀ ਜਾਂਦੀ ਭਾਸ਼ਾ ਬਾਰੇ ਹੈ, ਜਿਸ ਦਾ ਉੱਤਰ ਤੁਸੀਂ ਪੰਜਾਬੀ ਚੁਣ ਸਕਦੇ ਹੋ, ਅਤੇ ਪ੍ਰਸ਼ਨ 23 ਤੁਹਾਡੀਆਂ ਜੜ੍ਹਾਂ ਬਾਰੇ ਹੈ, ਜਿਸ ਦਾ ਉੱਤਰ ਪਹਿਲੇ ਖਾਨੇ ਦੇ ਵਿੱਚ ਸਿੱਖ ਪੜ ਸਕਦੇ ਹੋ ਅਤੇ ਦੂਜੇ ਖਾਨੇ ਦੇ ਵਿੱਚ ਪੰਜਾਬੀ ਪੜ ਸਕਦੇ ਹੋ। ਪ੍ਰਸ਼ਨ 24 ਤੁਹਾਡੇ ਧਰਮ ਬਾਰੇ ਹੈ, ਜਿਸ ਦਾ ਉੱਤਰ ਸਿੱਖਿਜ਼ਮ ਲਿਖ ਸਕਦੇ ਹੋ। ਤੁਹਾਡੇ ਘਰ 'ਚ ਭਾਵੇਂ ਕੋਈ ਆਸਟ੍ਰੇਲੀਆ 'ਚ ਵਿਜ਼ਟਰ ਵੀਜ਼ੇ 'ਤੇ ਹੈ, ਭਾਵੇਂ ਸਟੂਡੈਂਟ ਵੀਜ਼ੇ 'ਤੇ ਹੈ ਜਾਂ ਕਿਸੇ ਸਥਾਈ ਅਣਸਥਾਈ ਵੀਜ਼ੇ 'ਤੇ ਹੈ, ਹਰ ਕੋਈ ਇਸ ਮਰਦਮਸ਼ੁਮਾਰੀ 'ਚ ਸ਼ਾਮਲ ਹੋਣਾ ਜ਼ਰੂਰੀ ਹੈ। ਇਹ ਜਾਣਕਾਰੀ ਤੁਸੀਂ ਆਪਣੀ ਬੋਲੀ, ਆਪਣੀਆਂ ਜੜ੍ਹਾਂ ਅਤੇ ਧਰਮ ਬਾਰੇ ਪਛਾਣ ਮੁਤਾਬਕ ਸਹੀ ਭਰਨੀ ਹੈ। ਜੋ ਤੁਹਾਡੀ ਪਛਾਣ ਹੈ ਉਹੀ ਭਰੋ। ਇਹ ਸੀ ਕੁਛ ਜਾਣਕਾਰੀ ਜਿਸ ਦੇ ਵਿੱਚ ਕਿ ਅਸੀਂ ਮਦਦ ਲਈ ਸੀ ਅਤੇ ਜਸਦੀਪ ਸਿੰਘ ਜਨੌਦਾ ਹੋਣਾ ਦੀ, ਜੋ ਕਿ ਉਹਨਾਂ ਵੱਲੋਂ ਇਸ ਦੇ ਬਾਰੇ ਪੋਸਟ ਵਗੈਰਾ ਪਾਈ ਗਈ ਹੈ ਉਸਦੇ ਵਿੱਚੋਂ। ਸੋ ਮੁੱਖ ਤੌਰ ਦੇ ਉੱਪਰ ਇਹ ਮਰਦਮਸ਼ੁਮਾਰੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਤੁਹਾਡੇ ਭਾਈਚਾਰੇ ਨੂੰ ਕਿਸ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਮਿਲਣੀਆਂ ਨੇ ਜਾਂ ਮਿਲ ਸਕਦੀਆਂ ਨੇ ਇਹ ਉਸਦੇ ਉੱਪਰ ਨਿਰਭਰ ਕਰਦਾ ਹੈ। ਸੋ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਕਿ ਆਪਣੇ ਭਾਈਚਾਰੇ ਦੇ ਲਈ ਇਹ ਚੀਜ਼ ਸਹੀ ਤਰੀਕੇ ਦੇ ਨਾਲ ਇਹ ਸੈਂਸਸ ਜਿਹੜਾ ਹੈ ਇਸਨੂੰ ਭਰੋ, ਅਤੇ ਤੁਸੀਂ ਇਸਨੂੰ ਔਨਲਾਈਨ ਵੀ ਭਰ ਸਕਦੇ ਹੋ census.abs.gov.au 'ਤੇ ਤੁਹਾਨੂੰ ਜਾਣਾ ਪਵੇਗਾ ਅਤੇ ਤੁਸੀਂ ਉੱਥੇ ਭਰ ਸਕਦੇ ਹੋ, ਅਤੇ ਇਸ ਤੋਂ ਇਲਾਵਾ ਤੁਹਾਡੇ ਘਰ ਵੀ ਇਸ ਬਾਬਤ ਚਿੱਠੀਆਂ ਆਉਣਗੀਆਂ। ਸੋ ਇਹ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ, ਇਸ ਨੂੰ ਬਿਲਕੁਲ ਵੀ ਅਣਗੌਲਿਆ ਨਾ ਕਰੋ ਔਰ ਜ਼ਰੂਰ ਆਪਣੀ ਜੋ ਜਾਣਕਾਰੀ ਹੈ ਉਹ ਇਸਨੂੰ ਸਹੀ ਤਰੀਕੇ ਦੇ ਨਾਲ ਭਰੋ। ਸੋ ਲਓ ਇਸ ਜਾਣਕਾਰੀ ਤੋਂ ਬਾਅਦ ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ।
1: ਕਿ ਉੱਠ ਸ਼ਾਹ ਹੁਸੈਨਾ ਵੇਖ ਲਿਆ ਸੀ ਬਦਲੀ ਬੈਠੇ ਭੇਸ, ਉੱਠ ਸ਼ਾਹ ਹੁਸੈਨਾ ਵੇਖ ਲਿਆ ਸੀ ਬਦਲੀ ਬੈਠੇ ਭੇਸ, ਸਾਡੀ ਜਿੰਦ ਨਿਮਾਣੀ ਕੂਕਦੀ ਅਸਾਂ ਰੁਲ ਗਏ ਵਿੱਚ ਪਰਦੇਸ, ਸਾਡਾ ਹਰਦਮ ਜੀ ਕੁਰਲਾਮਦਾ ਸਾਡੀ ਨੀਰ ਵਗਾਵੇ ਅੱਖ, ਅਸਾਂ ਜਿਉਂਦੀ ਜਾਣੇ ਮਰ ਗਏ ਸਾਡਾ ਮਧ ਹੋਇਆ ਵੱਖ, ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜ੍ਹਦਾ ਜ਼ਹਿਰ, ਸਾਡੇ ਅੰਦਰ ਵੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ, ਅਸਾਂ ਸ਼ੌ ਗਮਾਂ ਵਿੱਚ ਡੁੱਬਦੇ ਸਾਡੀ ਰੁੜ ਗਈ ਨੌ ਪਤਵਾਰ, ਸਾਡੇ ਬੋਲਣ 'ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤਲਵਾਰ, ਅਸਾਂ ਨੈਨਾਂ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌਂ, ਅਸਾਂ ਨੈਨਾਂ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌਂ, ਇਹ ਬੰਜਰ ਰਹੀ ਨਮਾਨੜੀ ਸਾਨੂੰ ਸੱਜਣ ਤੇਰੀ ਸੌਂ, ਅਸਾਂ ਉੱਤੋਂ ਸ਼ਾਂਤ ਜਾਪਦੇ ਸਾਡੇ ਅੰਦਰ ਲੱਗੀ ਜੰਗ, ਸਾਨੂੰ ਚੁੱਪ ਚੁਪੀਤਾ ਵੇਖ ਕੇ ਪਏ ਆਖਣ ਲੋਕ ਮਲੰਗ, ਅਸਾਂ ਖੁੱਬੇ ਗਮ ਦੇ ਖੋਬੜੇ ਸਾਡੇ ਲੰਮੇ ਹੋ ਗਏ ਕੇਸ, ਪਾ ਤਾਣੇ ਬਾਣੇ ਸੋਚਦੇ ਅਸਾਂ ਬੁਣਦੇ ਰਹਿੰਦੇ ਖੇਸ, ਹੁਣ ਛੇਤੀ ਬੌੜੀ ਬੁੱਲਿਆ ਸਾਡੀ ਸੂਲੀ ਟੰਗੀ ਜਾਨ, ਹੁਣ ਛੇਤੀ ਬੌੜੀ ਬੁੱਲਿਆ ਸਾਡੀ ਸੂਲੀ ਟੰਗੀ ਜਾਨ, ਤੈਨੂੰ ਵਾਸਤਾ ਸ਼ਾਹ ਨੈਦਾ ਨਾ ਤੋੜੀ ਸਾਡਾ ਮਾਣ, ਅਸਾਂ ਪੈਰੀ ਪਾਲੇ ਘੁੰਗਰੂ ਸਾਡੀ ਪਾਵੇ ਜਿੰਦ ਧਮਾਲ, ਸਾਡੀ ਜਾਨ ਲਬਾਂ ਤੇ ਅੱਪੜੀ ਹੁਣ ਛੇਤੀ ਮੁੱਖ ਵਿਖਾਲ, ਸਾਡੇ ਸਿਰ ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆਲ, ਸਾਡੇ ਸਿਰ ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆਲ, ਬਣ ਛਾਂ ਹੁਣ ਚੇਤਰ ਰੁੱਖ ਦੀ ਸਾਡੇ ਅੰਦਰ ਭਾਂਬੜ ਬਾਲ, ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡਾ ਲੂਸਿਆ ਇੱਕ ਲੂੰ, ਅਸਾਂ ਖੁਦ ਨੂੰ ਭੁੱਲੇ ਸਾਂਵਲਾ ਅਸਾਂ ਹਰਦਮ ਜਪਿਆ ਤੂੰ, ਸਾਨੂੰ ਚਿੰਤਾ ਚਿਖਾ ਚੜ੍ਹਾਉਣ ਦੀ ਸਾਡੇ ਤਿੜਕਣ ਲੱਗੇ ਹੱਡ, ਸਾਨੂੰ ਚਿੰਤਾ ਚਿਖਾ ਚੜ੍ਹਾਉਣ ਦੀ ਸਾਡੇ ਤਿੜਕਣ ਲੱਗੇ ਹੱਡ, ਫੜ ਲੇਖਾਂ ਬਰਛੀ ਦੁੱਖ ਦੀ ਸਾਡੇ ਸੀਨੇ ਦਿੱਤੀ ਗੱਡ, ਅਸਾਂ ਧੁਰ ਤੋਂ ਦੁਖੜੇ ਝਾਗਦੇ ਸਾਡੇ ਲੇਖੀ ਲਿਖਿਆ ਸੋਗ, ਅਸਾਂ ਧੁਰ ਤੋਂ ਦੁਖੜੇ ਝਾਗਦੇ ਸਾਡੇ ਲੇਖੀ ਲਿਖਿਆ ਸੋਗ, ਸਾਡੀ ਵਾਟ ਲਮੇਰੀ ਦੁੱਖ ਦੀ ਸਾਡੇ ਉਮਰੋਂ ਲੰਮੇ ਰੋਗ, ਸਾਡੇ ਵਿਹੜੇ ਫੂੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ, ਇਹ ਔਕੜ ਸਾਡੀ ਟਾਲਦੇ ਤੇਰਾ ਜੀਵੇ ਸ਼ਹਿਰ ਕਸੂਰ, ਆਵੇਖ ਸੁਖਨ ਦਿਆ ਵਾਰਸਾ ਤੇਰੇ ਜੰਡਿਆਲੇ ਦੀ ਖੈਰ, ਆਵੇਖ ਸੁਖਨ ਦਿਆ ਵਾਰਸਾ ਤੇਰੇ ਜੰਡਿਆਲੇ ਦੀ ਖੈਰ, ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ ਰੱਖਣ ਵੈਰ, ਅੱਜ ਹੀਰ ਤੇਰੀ ਪਈ ਸਹਿਕ ਦੀ ਅੱਜ ਕੈਦੋ ਚੜਿਆ ਰੰਗ, ਅੱਜ ਤਖ਼ਤ ਹਜ਼ਾਰੇ ਢਹਿ ਗਏ ਅੱਜ ਉਜੜਿਆ ਤੇਰਾ ਜੰਗ, ਅੱਜ ਵਿਹਲੇ ਹੋ ਗਏ ਸੁੰਜੜੇ ਅੱਜ ਸੁੱਕਿਆ, ਆਵੇਖ ਸੁਖਨ ਦਿਆ ਵਾਰਸਾ ਤੇਰੇ ਜੰਡਿਆਲੇ ਦੀ ਖੈਰ, ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ ਰੱਖਣ ਵੈਰ, ਅੱਜ ਹੀਰ ਤੇਰੀ ਪਈ ਸਹਿਕ ਦੀ ਅੱਜ ਕੈਦੋ ਚੜਿਆ ਰੰਗ, ਅੱਜ ਤਖ਼ਤ ਹਜ਼ਾਰੇ ਢਹਿ ਗਏ ਅੱਜ ਉਜੜਿਆ ਤੇਰਾ ਚੰਗ, ਅੱਜ ਵਿਹਲੇ ਹੋ ਗਏ ਸੁੰਜੜੇ ਅੱਜ ਸੁੱਕਿਆ ਵੇਖ ਚਨਾ, ਅੱਜ ਫਿਰਨ ਅਜ਼ੁਰਦਾ ਰਾਂਝੜੇ ਅੱਜ ਖੇੜੇ ਕਰਦੇ ਚਾਹ, ਅੱਜ ਟੁੱਟੀ ਵੰਜਲੀ ਪ੍ਰੀਤ ਦੀ ਅੱਜ ਮੁੱਕੇ ਸੁੱਖ ਦੇ ਗੀਤ, ਬਣ ਜੋਗੀ ਦਰ ਦਰ ਟੋਲਿਆ ਸਾਨੂੰ ਕੋਈ ਨਾ ਮਿਲਿਆ ਮੀਤ, ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ, ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ, ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ, ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸਾਂ ਵੇਲੇ ਦੇ ਸੁਕਰਾਤ, ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸਾਂ ਵੇਲੇ ਦੇ ਸੁਕਰਾਤ, ਅਸਾਂ ਖੰਡ ਬਣਾਉਂਦੇ ਖਾਰ ਨੂੰ ਸਾਡੀ ਜੱਗ ਤੋਂ ਵੱਖਰੀ ਬਾਤ, ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ, ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ, ਜਿੰਦ ਹਿਜਰ ਕਰੀਰੇ ਫਸ ਕੇ ਅੱਜ ਹੋ ਗਈ ਲੀਰੋ ਲੀਰ, ਸਾਨੂੰ ਜੋਬਣ ਉੱਤੇ ਵੇਖ ਕੇ ਸਭ ਆਖਣ ਬਾਬਾ ਲੋਕ, ਸਾਨੂੰ ਜੋਬਣ ਉੱਤੇ ਵੇਖ ਕੇ ਸਭ ਆਖਣ ਬਾਬਾ ਲੋਕ, ਕਿਸ ਖੋਇਆ ਸਾਡਾ ਜੋਬਣਾ ਸਾਨੂੰ ਕਿਹਾ ਲੱਗਾ ਰੋਗ, ਅਸਾਂ ਪੀੜਾਂ ਦਾ ਵੰਜ ਪਾ ਲਿਆ ਸਾਨੂੰ ਦੁੱਖਾਂ ਚਾੜੀ ਪਾਣ, ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੁੰਬੇ ਉੱਡਦੇ ਜਾਣ, ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੁੰਬੇ ਉੱਡਦੇ ਜਾਣ, ਅਸਾਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ, ਅਸਾਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ, ਅਸਾਂ ਮਰਨ ਦਿਆੜ ਉਡੀਕਦੇ ਸਾਡੀ ਵੱਧਦੀ ਜਾਵੇ ਸੌੜ, ਸਾਡੇ ਸਿਰ ਤੇ ਰੁੱਖ ਬਲੌਰ ਦੇ ਸਾਡੀ ਧੁੱਪੋਂ ਕੈਰੀ ਛਾਂ, ਸਾਡੇ ਸਿਰ ਤੇ ਰੁੱਖ ਬਲੌਰ ਦੇ ਸਾਡੀ ਧੁੱਪੋਂ ਕੈਰੀ ਛਾਂ, ਸਾਡੇ ਤੰਬੂ ਸਾੜੇ ਸੂਰਜੇ ਸਾਡੀ ਲੂਸੇ ਧਰਤੀ ਮਾਂ, ਸਾਡੀ ਉਜੜੀ ਹਾਲਤ ਵੇਖ ਕੇ ਪਾ ਰਹਿਮਤ ਦੀ ਇੱਕ ਚਾਤ, ਸਾਡੇ ਸਿਰ ਤੋਂ ਅੰਨੀ ਰਾਤ ਨੂੰ ਹੁਣ ਕਰ ਸਾਈਆਂ ਸ਼ਬਰਾਤ, ਹੁਣਾ ਬਾਹੂ ਹੁਣਾ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ, ਹੁਣਾ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ, ਅੱਜ ਤੋੜ ਜ਼ੰਜੀਰੀ ਦੁੱਖ ਦੀ ਅੱਜ ਹੂਦਾ ਨਾਰਾ ਮਾਰ, ਸਾਨੂੰ ਅਲਫ ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ ਬੇਦੀ ਲੋੜ, ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੌੜ, ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੌੜ, ਇੱਥੇ ਤਿੜਦੇ ਸਭ ਈਮਾਨ ਤੇ ਇੱਥੇ ਉੱਡਦੀ ਇਸ਼ਕ ਦੀ ਧੂੜ, ਇੱਥੇ ਤਿੜਦੇ ਸਭ ਈਮਾਨ ਤੇ ਇੱਥੇ ਉੱਡਦੀ ਇਸ਼ਕ ਦੀ ਧੂੜ, ਜੋ ਇਸ਼ਕ ਸਲਾਮਤ ਮੰਗਦਾ ਫੜ ਉਸ ਨੂੰ ਲੈਂਦੇ ਨੂੜ, ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵੱਧਦੀ ਜਾਵੇ ਪਿਆਸ, ਬਣ ਬੱਦਲ ਸਾਵਣ ਮਾਂ ਦਾ ਸਾਡੀ ਪੂਰੀ ਕਰਦੇ ਆਸ, ਬਣ ਬੱਦਲ ਸਾਵਣ ਮਾਂ ਦਾ ਸਾਡੀ ਪੂਰੀ ਕਰਦੇ ਆਸ, ਅਸਾਂ ਆਪਣੀ ਕਬਰੇ ਆਪ ਹੀ ਲਏ ਲਹੂ ਦੇ ਦੀਵੇ ਬਾਲ, ਅਸਾਂ ਬੇਗੁਰਿਆਂ ਦੇ ਸ਼ਹਿਰ ਵਿੱਚ ਕੀਤਾ ਨਵਾਂ ਕਮਾਲ, ਔਰ ਸਾਈਂ ਦਮੜੀ ਸ਼ਾਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ, ਸਾਈਂ ਦਮੜੀ ਸ਼ਾਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ, ਸਾਡੇ ਦੀਦੇ ਤਰਸਣ ਦੀਦ ਨੂੰ ਸਾਡੇ ਦਿਲ ਚੋਂ ਉੱਠਦੀ ਹੂਕ, ਸਾਨੂੰ ਗੁਰਦੀ ਦੇ ਦੇ ਸੁਖੰਦੀ ਸਾਡੀ ਕਰਦੇ ਸਾਫ ਜ਼ਬਾਨ, ਸਾਨੂੰ ਬੁੱਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਇਲਮ ਗਿਆਨ, ਅਸਾਂ ਰਾਤੀ ਉੱਠ ਉੱਠ ਪਿੱਟਦੇ ਸਾਡੇ ਪਈ ਕਾਲਜੇ ਸੋਜ, ਅਸਾਂ ਛਮ ਛਮ ਰੋਂਦੇ ਪਿਆਰਿਆ ਸਾਨੂੰ ਹਰਦਮ ਤੇਰੀ ਖੋਜ, ਅਸਾਂ ਮੋਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ, ਅਸਾਂ ਮੋਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ, ਅਸਾਂ ਰਹਿ ਗਏ ਕੱਲ ਮੁਕੱਲੜੇ ਸਾਡਾ ਵੈਰੀ ਹੋਇਆ ਕੁੱਲ, ਸਾਡੇ ਨੈਨੀ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ਼, ਸਾਡੇ ਨੈਨੀ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ਼, ਹਰ ਰਾਤੀ ਛਵੀਆਂ ਮਾਰਦੇ ਸਾਨੂੰ ਲੇਵ ਸਰਾਣੇ ਖੇਸ, ਆ ਕੋਟ ਮਿਠਣ ਦੇ ਹਵਾਲੀਆ ਲੈ ਜਬ ਦੇ ਸਾਡੀ ਸਾਰ, ਆ ਕੋਟ ਮਿਠਣ ਦੇ ਹਵਾਲੀਆ ਲੈ ਜਬ ਦੇ ਸਾਡੀ ਸਾਰ, ਇੱਕ ਤਿਖੜਾ ਨੈਣ ਨੁਕੀਲੜਾ ਸਾਡੇ ਦਿਲ ਥੀ ਹੋਇਆ ਪਾਰ, ਸਾਨੂੰ ਚੜਿਆ ਤਈਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ, ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿੱਤਾ ਲਹੂ ਨਚੋੜ, ਅਸਾਂ ਆਪਣੇ ਹੀ ਗਲ ਲੱਗ ਕੇ ਨਿੱਤ ਪਾਈਏ ਸੌ ਸੌ ਵੈਣ, ਸਾਡੀ ਆ ਕਿਸਮਤ ਨੂੰ ਚਿੰਬੜੀ ਇੱਕ ਭੁੱਖਾਂ ਮਾਰੀ ਡੈਣ, ਇਹਨੂੰ ਕਿਲੋ ਮੰਤਰ ਫੂਕ ਕੇ ਇਹਨੂੰ ਕੱਢੋ ਦੇਸੋ ਦੂਰ, ਇਹ ਪਿੱਛਲ ਪੈਰੀ ਉਤਰੀ ਇੱਥੇ ਬਣ ਬਣ ਬੈਠੇ ਹੂਰ, ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫ਼ਰਤ ਕੀਤਾ ਜ਼ੋਰ, ਕਰ ਤੱਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ, ਸਾਡੀ ਸੋਚ ਨੂੰ ਪੈਂਦੀ ਸ਼ੇਰ ਦੇਖਣਾ ਜ਼ਰਾ ਸ਼ੇਰ ਦੇਖ ਤਵਜੋ ਚਾਹਨਾ ਮੈਂ ਬਸ ਦੋ ਬੰਦ ਬਸ, ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ ਚੱਲ ਹਫ ਗਏ ਸਾਹ, ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ ਚੱਲ ਹਫ ਗਏ ਸਾਹ, ਨਿੱਤ ਫੰਦੇ ਬੁਣ ਬੁਣ ਸੁਖਨ ਦੇ ਅਸਾਂ ਖੁਦ ਨੂੰ ਦਿੰਦੇ ਫਾਹ, ਸਾਨੂੰ ਵੇਲਾ ਪੱਛ ਲਗਾਉਂਦਾ ਉੱਤੇ ਘੜੀਆਂ ਪਾਵਣ ਲੂਣ, ਸਾਨੂੰ ਵੇਲਾ ਪੱਛ ਲਗਾਉਂਦਾ ਉੱਤੇ ਘੜੀਆਂ ਪਾਵਣ ਲੂਣ, ਦਿਨ ਰਾਤਾਂ ਮੱਛ ਮੜੀਲੜੇ ਸਾਨੂੰ ਗਮ ਦੀ ਦਲਦਲ ਧੂਣ, ਸਾਨੂੰ ਲੜਦੇ ਠੂਹੇ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ, ਸਾਨੂੰ ਕੂੜੇ ਕੂੜਾ ਆਖਦੇ ਕੀ ਦਈਏ ਸਾਂ ਦਲੀਲ, ਸਾਨੂੰ ਲੜਦੇ ਠੂਹੇ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ, ਸਾਨੂੰ ਕੂੜੇ ਕੂੜਾ ਆਖਦੇ ਕੀ ਦਈਏ ਅਸਾਂ ਦਲੀਲ, ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ, ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ, ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ, ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ, ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ, ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ, ਤੂੰ ਨਫ਼ਰਤ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ, ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅੱਤ ਪਿਆਰ, ਪਾ ਸੱਚ ਦੀ ਛਾਨਣੀ ਪਾਪ ਚੋਂ ਤੂੰ ਲਿੱਤਾ ਪੁੰਨ ਤਾਰ, ਤੇਰਾ ਵਸੇ ਗੁਰੂ ਦੁਆਰੜਾ ਤੇਰਾ ਉੱਚਾ ਹੋਵੇ ਨਾਂ, ਦਿਨ ਰਾਤੀ ਸੀਸਾਂ ਦੇਵੰਦੀ ਤੈਨੂੰ ਨਾਨਕ ਬੋਲੀ ਮਾਂ, ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ, ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ, ਅਸਾਂ ਟੁਰ ਪਏ ਤੇਰੀ ਰਾਹ ਤੇ ਅਸਾਂ ਨੱਪੀ ਤੇਰੀ ਪੈੜ, ਤੂੰ ਛੋਟੀ ਉਮਰੇ ਪਿਆਰਿਆ ਕੀਤਾ ਉਮਰੋਂ ਵੱਧ ਕਮਾਲ, ਤੂੰ ਮਾਂ ਬੋਲੀ ਦਾ ਬੂਟੜਾ ਲਿਆ ਲਹੂ ਆਪਣੇ ਨਾਲ ਪਾਲ, ਤੂੰ ਭੁੰਨੇ ਪੀਰ ਪਰਾਗੜੇ ਤੂੰ ਪੀਤੀ ਘੋਲ ਰਸੌਂਤ, ਤੂੰ ਭੁੰਨੇ ਪੀਰ ਪਰਾਗੜੇ ਤੂੰ ਪੀਤੀ ਘੋਲ ਰਸੌਂਤ, ਤੇਰਾ ਲਿਖਿਆ ਗਾ ਨਾ ਕੱਢਦੇ ਕਈ ਸੁਰ ਦੇ ਸ਼ਾਹ ਕਲੌਂਤ, ਪਾ ਛਾਪਾਂ ਛੱਲੇ ਪੈਂਖੜਾ ਲਾ ਟਿੱਕਾ ਨੱਥ ਪਜੇਬ, ਪਾ ਛਾਪਾਂ ਛੱਲੇ ਪੈਂਖੜਾ ਲਾ ਟਿੱਕਾ ਨੱਥ ਪਜੇਬ, ਤੂੰ ਵਰਤ ਕੇ ਲਫ਼ਜ਼ ਲੋਖੜੇ ਭਰੀ ਮਾਂ ਬੋਲੀ ਦੀ ਜੇਬ, ਤੁਸਾਂ ਸਭ ਸੁਚੱਜੇ ਸੁੱਚੜੇ ਰਲ ਪੇਸ਼ ਕਰੋ ਫਰਿਆਦ, ਰੱਬ ਮਾਂ ਬੋਲੀ ਦਾ ਉਜੜਿਆ ਘਰ ਫੇਰ ਕਰੇ ਆਬਾਦ, ਚੱਲ ਛੱਡ ਨਦੀਮੇ ਕਾਦਰੀ ਹੁਣ ਕਰਦੇ ਪੁਰ ਕਲਾਮ, ਤੂੰ ਸੇਵਕ ਬੋਲੀ ਮਾਂ ਦਾ ਤੇਰਾ ਜੱਗ ਤੇ ਰਹਿਣਾ ਨਾਮ।
0: ਹਾਂਜੀ, ਤੁਸੀਂ ਹੁਣੇ ਸੁਣੇ ਸੀ ਗੀਤ ਤੇ ਹੁਣ ਪੇਸ਼ ਕਰਨ ਜਾ ਰਹੇ ਇੱਕ ਰਿਪੋਰਟ, ਇਹ ਹੈ ਹਸੀਨਾ ਦਾ ਸੁਨੇਹਾ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜੇਲ੍ਹ ਜਾਣ ਜਾਂ ਮਾਰੇ ਜਾਣ ਦੇ ਵੱਡੇ ਖਤਰੇ ਦੇ ਬਾਵਜੂਦ ਬਗਾਵਤੀ ਤੇਵਰ ਦਿਖਾਉਂਦਿਆਂ ਦਸੰਬਰ ਵਿੱਚ ਆਪਣੇ ਵਤਨ ਪਰਤਣ ਦਾ ਐਲਾਨ ਕੀਤਾ ਹੈ। ਭਾਰਤ ਵਿੱਚ ਆਪਣੀ ਠਾਹਰ ਦੀ ਦੂਜੀ ਵਰੇਗੰਢ ਮੌਕੇ ਕੀਤੀ ਗਈ ਇਸ ਆਡੀਓ ਸੰਪਰਕ ਪ੍ਰੈਸ ਕਾਨਫਰੰਸ ਨੇ ਬੰਗਲਾਦੇਸ਼ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ, ਜੋ ਪਹਿਲਾਂ ਹੀ ਜੁਲਾਈ ਅਗਸਤ 2024 ਦੇ ਉੱਥਲ ਪੁੱਥਲ ਭਰੇ ਦੌਰ ਦੇ ਵਿੱਚੋਂ ਉਭਰਨ ਲਈ ਸੰਘਰਸ਼ ਕਰ ਰਿਹਾ ਹੈ। ਹਸੀਨਾ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਫੈਸਲਾ ਸੱਤਾ ਹਥਿਆਉਣ ਲਈ ਨਹੀਂ, ਸਗੋਂ ਜਮਹੂਰੀਅਤ, ਧਰਮ ਨਿਰਪੱਖਤਾ ਤੇ ਆਰਥਿਕ ਤਰੱਕੀ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਤੋਂ ਪ੍ਰੇਰਿਤ ਹੈ। ਉਹਨਾਂ ਨੇ ਆਪਣੀ ਪਾਰਟੀ ਯਾਨੀ ਕਿ ਅਵਾਮੀ ਲੀਗ ਉੱਤੇ ਲੱਗੀ ਪਾਬੰਦੀ ਹਟਾਉਣ ਤੇ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਵੀ ਕੀਤੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਅਗਵਾਈ ਹੇਠਲੀ ਬੰਗਲਾਦੇਸ਼ ਸਰਕਾਰ ਨੇ ਇਹਨਾਂ ਗੱਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਹਸੀਨਾ ਇੱਕ ਸਜ਼ਾ ਯਾਫਤਾ ਆਗੂ ਹਨ ਜਿਨ੍ਹਾਂ ਨੂੰ ਵਿਦਿਆਰਥੀ ਅੰਦੋਲਨਾਂ ਦੌਰਾਨ ਹੋਈ ਹਿੰਸਕ ਕਾਰਵਾਈ ਵਿੱਚ ਕੀਤੇ ਗਏ ਅਪਰਾਧਾਂ ਲਈ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਇਸ ਦੌਰਾਨ ਕੂਟਨੀਤਿਕ ਤੌਰ ਤੇ ਫੂਕ ਫੂਕ ਕੇ ਕਦਮ ਰੱਖ ਰਿਹਾ ਹੈ। ਨਵੀਂ ਦਿੱਲੀ ਨੇ ਸ਼ੇਖ ਹਸੀਨਾ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਦੁਹਰਾਇਆ ਹੈ ਕਿ ਉਹ ਭਾਰਤੀ ਧਰਤੀ ਤੋਂ ਕਿਸੇ ਹੋਰ ਪ੍ਰਭੂਸੱਤਾ ਸੰਪੰਨ ਮੁਲਕ ਨੂੰ ਨਿਸ਼ਾਨਾ ਬਣਾਉਣ ਵਾਲੀ ਕਿਸੇ ਵੀ ਸਿਆਸੀ ਸਰਗਰਮੀ ਦੀ ਇਜਾਜ਼ਤ ਨਹੀਂ ਦੇਵੇਗਾ। ਢਾਕਾ ਨੇ 2013 ਦੇ ਭਾਰਤ ਬੰਗਲਾਦੇਸ਼ ਸਮਝੌਤੇ ਤਹਿਤ ਹਸੀਨਾ ਦੀ ਹਵਾਲਗੀ ਦੀ ਵਾਰ ਵਾਰ ਮੰਗ ਕੀਤੀ ਹੈ ਤੇ ਭਾਰਤ ਵਿੱਚ ਉਹਨਾਂ ਦੀ ਮੌਜੂਦਗੀ ਤੇ ਗੁੱਸਾ ਜ਼ਾਹਰ ਕੀਤਾ। ਇਸ ਲਈ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਦੁਵੱਲੇ ਰਿਸ਼ਤਿਆਂ ਵਿੱਚ ਹੋਰ ਤਣਾਅ ਵਧਣ ਦੀ ਸੰਭਾਵਨਾ ਹੈ। ਕੀ ਹਸੀਨਾ ਦੀ ਵਾਪਸੀ ਆਪਸੀ ਸੁਲਾ ਦਾ ਕਾਰਨ ਬਣੇਗੀ ਜਾਂ ਫਿਰ ਟਕਰਾਅ ਨੂੰ ਹੋਰ ਵਧਾਏਗੀ? ਦਰਅਸਲ ਇਹ ਸਾਰੀਆਂ ਧਿਰਾਂ ਦੀ ਕਾਨੂੰਨ ਦੇ ਰਾਜ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਦੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਸਜੀਵ ਵਾਜਦ ਨੇ ਕਿਹਾ ਕਿ ਬੰਗਲਾਦੇਸ਼ ਭਾਰਤ ਦੇ ਮੂਰਬੀ ਮੁਹਾਜ ਤੇ ਦੂਜਾ ਪਾਕਿਸਤਾਨ ਬਣ ਗਿਆ। ਇਸਲਾਮਾਬਾਦ ਵੱਲੋਂ ਢਾਕਾ ਨਾਲ ਵਧਾਏ ਜਾ ਰਹੇ ਰਣਨੀਤਿਕ ਸੰਪਰਕ ਦੇ ਦਿੱਲੀ ਲਈ ਗੰਭੀਰ ਨਤੀਜੇ ਨਿਕਲ ਸਕਦੇ ਹਨ। ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ ਭਾਰਤ ਨੂੰ ਬੰਗਲਾਦੇਸ਼ ਸਰਕਾਰ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਹਾਲਾਂਕਿ ਹਸੀਨਾ ਦਾ ਮੁੱਦਾ ਉਸਦੀ ਘਰ ਵਾਪਸੀ ਤੱਕ ਦਿੱਲੀ ਦੇ ਰਾਹ ਨੂੰ ਹੋਰ ਔਖਾ ਬਣਾ ਦੇਵੇਗਾ। ਇਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਗੀਤ।

0: ਹਾਂਜੀ, ਤੁਸੀਂ ਹੁਣੇ ਸੁਣੇ ਸੀ ਗੀਤ, ਤੇ ਹੁਣ ਆਪ ਜੀ ਦੇ ਨਾਲ ਖਾਸ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ, ਜੋ ਕਿ ਆਸਟ੍ਰੇਲੀਅਨ ਮਰਦਮਸ਼ੁਮਾਰੀ ਯਾਨੀ ਕਿ ਸੈਂਸਸ ਦੇ ਬਾਰੇ ਹੈ। ਆਸਟ੍ਰੇਲੀਆ ਦੀ ਮਰਦਮਸ਼ੁਮਾਰੀ 2026 ਜੋ ਹੈ ਉਹ ਹੋਣ ਜਾ ਰਹੀ ਹੈ। 2021 ਦੀ ਆਸਟ੍ਰੇਲੀਅਨ ਮਰਦਮਸ਼ੁਮਾਰੀ 'ਚ ਪੰਜਾਬੀ ਬੋਲੀ ਆਸਟ੍ਰੇਲੀਆ 'ਚ ਬੋਲੀਆਂ ਜਾਂਦੀਆਂ ਸੈਂਕੜੇ ਜ਼ੁਬਾਨਾਂ ਵਿੱਚੋਂ 5ਵੇਂ ਸਥਾਨ 'ਤੇ ਆਈ ਸੀ। ਅੰਕੜਾ ਵਿਭਾਗ ਮੁਤਾਬਕ ਇਸ ਮੁਲਕ 'ਚ ਸਿੱਖਾਂ ਦੀ ਗਿਣਤੀ 2,10,397 ਸੀ। ਸਭ ਤੋਂ ਵੱਧ ਸਿੱਖ ਵਜੋਂ ਵਿਕਟੋਰੀਆ ਸੂਬੇ ਦੇ ਵਿੱਚ ਗਿਣਤੀ ਦਰਜ ਹੋਈ ਸੀ। 5 ਸਾਲ ਦੇ ਵਕਫੇ ਮਗਰੋਂ ਮੁੜ ਆਸਟ੍ਰੇਲੀਅਨ ਮਰਦਮਸ਼ੁਮਾਰੀ ਜਾਰੀ ਹੈ ਅਤੇ ਇਸ ਦੇ ਬਾਰੇ ਆਪ ਸਭ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਇਸ ਦੇ ਵਿੱਚ ਜੋ ਇਹ ਮਰਦਮਸ਼ੁਮਾਰੀ 2026 ਦੇ ਵਿੱਚ ਹੋਣ ਜਾ ਰਹੀ ਹੈ, ਇਸ ਵਿੱਚ ਘਰਾਂ ਲਈ ਘਰਾਂ ਵਿੱਚ ਫਾਰਮ ਭੇਜੇ ਜਾ ਰਹੇ ਨੇ। ਸਾਰੇ ਪ੍ਰਸ਼ਨਾਂ ਬਾਰੇ ਜਾਣਕਾਰੀ ਦੇਣੀ ਫੈਸਲਾ ਤੁਹਾਡੇ ਉੱਪਰ ਹੈ, ਪਰ ਇਸ ਫਾਰਮ ਵਿਚਲੇ ਪ੍ਰਸ਼ਨ 21, 23 ਤੇ 24 ਮੁਲਕ 'ਚ ਤੁਹਾਡੀ ਹੋਂਦ ਦਰਸਾਉਣ ਲਈ ਅਤਿ ਲਾਜ਼ਮੀ ਹਨ। ਜੇ ਤੁਸੀਂ ਆਪਣੇ ਆਪ ਨੂੰ ਪੰਜਾਬ ਤੋਂ ਯਾਨੀ ਕਿ ਪੰਜਾਬੀ ਜ਼ੁਬਾਨ ਬੋਲਦੇ ਔਰ ਸਿੱਖ ਧਰਮ ਦੇ ਨਾਲ ਜੁੜੇ ਹੋਏ ਦਰਸਾਉਂਦੇ ਹੋ ਤਾਂ ਇਹ ਉੱਤਰ ਕੁਝ ਇਸ ਤਰ੍ਹਾਂ ਹੋਣਗੇ। ਪ੍ਰਸ਼ਨ 21 ਦਾ ਉੱਤਰ ਆਪਣੇ ਘਰ 'ਚ ਬੋਲੀ ਜਾਂਦੀ ਜ਼ੁਬਾਨ ਬਾਰੇ ਹੈ, ਜਿਸ ਦਾ ਉੱਤਰ ਪੰਜਾਬੀ ਚੁਣੋ। ਪ੍ਰਸ਼ਨ 23 ਤੁਹਾਡੀਆਂ ਜੜ੍ਹਾਂ ਦੇ ਬਾਰੇ ਹੈ, ਜਿਸ ਦਾ ਉੱਤਰ ਪਹਿਲੇ ਖਾਨੇ ਦੇ ਵਿੱਚ ਸਿੱਖ ਤੇ ਇਸ ਦੇ ਦੂਜੇ ਖਾਨੇ ਦੇ ਵਿੱਚ ਪੰਜਾਬੀ ਭਰੋ। ਪ੍ਰਸ਼ਨ 24 ਤੁਹਾਡੇ ਧਰਮ ਬਾਰੇ ਹੈ, ਜਿਸਦਾ ਉੱਤਰ ਸਿੱਖਿਜ਼ਮ ਲਿਖਣਾ ਚਾਹੀਦਾ ਹੈ। ਇਹ ਜੋ ਜਾਣਕਾਰੀ ਇਹ ਤਾਂ ਤੁਹਾਡੇ ਉੱਪਰ ਹੈ ਕਿ ਤੁਸੀਂ ਆਪਣੀ ਇਸ ਜਨਗਣਨਾ ਦੇ ਵਿੱਚ ਕੀ ਪਾਉਣਾ ਚਾਹੁੰਦੇ ਹੋ, ਪਰ ਅਸੀਂ ਉਹਨਾਂ ਸਰੋਤਿਆਂ ਦੀ ਮਦਦ ਕਰਨਾ ਚਾਹੁੰਦੇ ਹਾਂ ਜੋ ਕਿ ਆਪਣੇ ਆਪ ਨੂੰ ਪੰਜਾਬੀ ਜ਼ੁਬਾਨ ਨਾਲ ਜੁੜੇ ਹੋਏ ਅਤੇ ਸਿੱਖ ਧਰਮ ਦੇ ਪੈਰੋਕਾਰ ਆਪਣੇ ਆਪ ਨੂੰ ਮੰਨਦੇ ਨੇ। ਸੋ ਉਹਨਾਂ ਦੇ ਲਈ ਇਹ ਖਾਸ ਤੌਰ ਦੇ ਉੱਪਰ ਜੋ ਜਾਣਕਾਰੀ ਹੈ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਦਾ ਉੱਤਰ ਜੋ ਹੈ ਉਹ ਇਸ ਹਿਸਾਬ ਨਾਲ ਦਿਓ। ਅਸੀਂ ਇੱਕ ਵਾਰ ਫਿਰ ਆਪ ਜੀ ਦੀ ਜਾਣਕਾਰੀ ਲਈ ਦੱਸ ਰਹੇ ਹਾਂ ਕਿ ਪ੍ਰਸ਼ਨ 21 ਦਾ ਉੱਤਰ ਤੁਹਾਡੇ ਘਰ 'ਚ ਬੋਲੀ ਜਾਂਦੀ ਭਾਸ਼ਾ ਬਾਰੇ ਹੈ, ਜਿਸਦਾ ਉੱਤਰ ਤੁਸੀਂ ਪੰਜਾਬੀ ਚੁਣ ਸਕਦੇ ਹੋ। ਅਤੇ ਪ੍ਰਸ਼ਨ 23 ਤੁਹਾਡੀਆਂ ਜੜ੍ਹਾਂ ਬਾਰੇ ਹੈ, ਜਿਸਦਾ ਉੱਤਰ ਪਹਿਲੇ ਖਾਨੇ ਦੇ ਵਿੱਚ ਸਿੱਖ ਭਰ ਸਕਦੇ ਹੋ ਅਤੇ ਦੂਜੇ ਖਾਨੇ ਦੇ ਵਿੱਚ ਪੰਜਾਬੀ ਭਰ ਸਕਦੇ ਹੋ। ਪ੍ਰਸ਼ਨ 24 ਤੁਹਾਡੇ ਧਰਮ ਬਾਰੇ ਹੈ, ਜਿਸਦਾ ਉੱਤਰ ਸਿੱਖਿਜ਼ਮ ਲਿਖ ਸਕਦੇ ਹੋ। ਤੁਹਾਡੇ ਘਰ 'ਚ ਭਾਵੇਂ ਕੋਈ ਆਸਟ੍ਰੇਲੀਆ 'ਚ ਵਿਜ਼ਟਰ ਵੀਜ਼ੇ 'ਤੇ ਹੈ, ਭਾਵੇਂ ਸਟੂਡੈਂਟ ਵੀਜ਼ੇ 'ਤੇ ਹੈ ਜਾਂ ਕਿਸੇ ਸਥਾਈ ਅਣਸਥਾਈ ਵੀਜ਼ੇ 'ਤੇ ਹੈ, ਹਰ ਕੋਈ ਇਸ ਮਰਦਮਸ਼ੁਮਾਰੀ 'ਚ ਸ਼ਾਮਲ ਹੋਣਾ ਜ਼ਰੂਰੀ ਹੈ। ਇਹ ਜਾਣਕਾਰੀ ਤੁਸੀਂ ਆਪਣੀ ਬੋਲੀ ਆਪਣੀਆਂ ਜੜ੍ਹਾਂ ਅਤੇ ਧਰਮ ਬਾਰੇ ਪਛਾਣ ਮੁਤਾਬਕ ਸਹੀ ਭਰਨੀ ਹੈ। ਜੋ ਤੁਹਾਡੀ ਪਛਾਣ ਹੈ ਉਹੀ ਭਰੋ। ਇਹ ਸੀ ਕੁਛ ਜਾਣਕਾਰੀ ਜਿਸ ਦੇ ਵਿੱਚ ਕਿ ਅਸੀਂ ਮਦਦ ਲਈ ਸੀ ਅਤੇ ਜਸਦੀਪ ਸਿੰਘ ਜਨੌਦਾ ਹੋਣਾ ਦੀ, ਜੋ ਕਿ ਉਹਨਾਂ ਵੱਲੋਂ ਇਸ ਦੇ ਬਾਰੇ ਪੋਸਟ ਵਗੈਰਾ ਪਾਈ ਗਈ ਹੈ ਉਸਦੇ ਵਿੱਚੋਂ। ਸੋ ਮੁੱਖ ਤੌਰ ਦੇ ਉੱਪਰ ਇਹ ਮਰਦਮਸ਼ੁਮਾਰੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਤੁਹਾਡੇ ਭਾਈਚਾਰੇ ਨੂੰ ਕਿਸ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਮਿਲਣੀਆਂ ਨੇ ਜਾਂ ਮਿਲ ਸਕਦੀਆਂ ਨੇ ਉਸ ਦੇ ਉੱਪਰ ਨਿਰਭਰ ਕਰਦਾ ਹੈ। ਸੋ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਕਿ ਆਪਣੇ ਭਾਈਚਾਰੇ ਦੇ ਲਈ ਇਹ ਚੀਜ਼ ਸਹੀ ਤਰੀਕੇ ਦੇ ਨਾਲ ਇਹ ਸੈਂਸਸ ਜਿਹੜਾ ਹੈ ਇਸਨੂੰ ਭਰੋ, ਅਤੇ ਤੁਸੀਂ ਇਸਨੂੰ ਔਨਲਾਈਨ ਵੀ ਭਰ ਸਕਦੇ ਹੋ census.abs.gov.au 'ਤੇ ਤੁਹਾਨੂੰ ਜਾਣਾ ਪਵੇਗਾ ਅਤੇ ਤੁਸੀਂ ਉੱਥੇ ਭਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਹਾਡੇ ਘਰ ਵੀ ਇਸ ਬਾਬਤ ਚਿੱਠੀਆਂ ਆਉਣਗੀਆਂ। ਸੋ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ।
1: You're listening to 3ZZZ, Melbourne Ethnic Community Radio, 92.3 FM, broadcasting in your language.
2: The following program is in Syrian.
3: حان وقت إكمال استمارة التعداد السكاني. يوم الثلاثاء 11 من أغسطس 2026 سيتم إحصاء جميع سكان أستراليا بمن فيهم المواطنون والمقيمون الدائمون والطلاب الدوليون وحاملو التأشيرات المؤقتة والزوار. يمكنك المشاركة عبر الإنترنت أو باستخدام استمارة ورقية أو بمساعدة إذا احتجت إليها. يتوفر الدعم بلغات مختلفة ويقدم عبر الإنترنت وهاتفيا. لا تنسى إدراج جميع من يقيمون معك في المنزل ليلة التعداد بمن فيهم الأطفال والرضع والزوار. يساهم التعداد السكاني في رسم صورة شاملة لأستراليا ويفيد في التخطيط لقطاعات حيوية كالمدارس والخدمات المجتمعية والرعاية الصحية والنقل. بمشاركتك أنت تساهم في ضمان تمثيل لغتك وثقافتك ومجتمعك. التعداد السكاني لعام 2026 كل إجابة مهمة. للمزيد من المعلومات قم بزيارة www.census.abs.gov.au/arabic بتفويض من مكتب الإحصاء الأسترالي كانبرا.
4: Proud sponsor of 3ZZZ 92.3 FM.
1: 3ZZZ, your community, your culture, your radio. 92.3 FM.
5: التالي هو البرنامج السوري.